0: ਲੈਂਜੋ ਇਹਨੇ ਅੱਗੋਂ ਇਹ ਕਿ ਕੈਂਟੀਨ ਇਲਾ ਤੁਸੀਂ ਕਲੀ
1: ਜੋ ਬੰਜੋ
0: ਯੂ ਨੋ ਬਨਾਨਾ ਕੈਂਟੀਨੋ
2: ਹਾਈ ਫਿਓਨਾ
3: ਹਾਈ ਜੋ
2: ਫਿਓਨਾ ਸਿਕੋਦਾ